ਸਭ ਪੜੇ ਹੱਥ ਇੱਕ ਤਗੜਾ ਪਿਆਰ ਕਾ ਹੋਵੇ ਝਗੜਾ ਜਾਂ ਬਿਜ਼ਨਸ ਕਾ ਹੋ ਰਗੜਾ ਸਭ ਲਫੜੋਂ ਕਾ ਬੋਝ ਹਟੇ ਜਬ ਪੜੇ ਹੱਥ ਇੱਕ ਤਗੜਾ ਸੁਣ ਸੁਣ ਸੁਣ ਹਰ ਬਬ ਸੁਣ ਇਸ ਚੰਪੀ ਮੇ ਬੜ ਬੜ ਗੁਣ ਸੁਣ ਸੁਣ ਸੁਣ ਹਰ ਬਬ